ਦੀ ਉਂਜੂ ਚੁੰਕਰ ਯਾਨੇ ਅੰਗ ਦੀਵਾਰ ਚਿੰਜੂ ਕ ਟੋਟ ਦੋ ਅੰਗਲ ਦਿਲ ਨੇ ਦੀ ਉਂਦੀ ਤਖਾ